0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਕਵਿਤਾ ਪਾਠ। ਸਾਡੇ ਅੱਜ ਦੇ ਕਵੀ ਹੋਣਗੇ ਡਾਕਟਰ ਵਨੀਤਾ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਕੁਝ ਗੀਤ। ਦੋਸਤੋ, ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਸਾਡੇ ਆਲੇ ਦੁਆਲੇ ਮੱਛਰ ਅਤੇ ਮੱਖੀਆਂ ਵੱਡੀ ਗਿਣਤੀ ਵਿੱਚ ਆਉਣ ਲੱਗਦੀਆਂ ਨੇ। ਇਹ ਮੱਛਰ ਮਲੇਰੀਆ, ਚਿਕਨਗੁਨੀਆ ਅਤੇ ਡੇਂਗੂ ਵਰਗੀਆਂ ਖਤਰਨਾਕ ਬਿਮਾਰੀਆਂ ਫੈਲਾਉਂਦੇ ਨੇ। ਅਜਿਹੇ ਵਿੱਚ ਸਾਡੇ ਲਈ ਇਹਨਾਂ ਮੱਛਰਾਂ ਤੋਂ ਸੁਰੱਖਿਅਤ ਰਹਿਣਾ ਜ਼ਰੂਰੀ ਹੈ। ਖਾਸ ਤੌਰ ਤੇ ਘਰ ਦੇ ਛੋਟੇ ਬੱਚਿਆਂ ਨੂੰ ਇਹਨਾਂ ਮੱਛਰਾਂ ਤੋਂ ਦੂਰ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੰਦਗੀ ਹੀ ਮੱਛਰਾਂ ਤੋਂ ਪੈਦਾ ਹੋਣ ਦਾ ਮੁੱਖ ਕਾਰਨ ਹੈ। ਇਸ ਲਈ ਜੇਕਰ ਤੁਹਾਡੇ ਘਰ ਦੇ ਆਲੇ ਦੁਆਲੇ ਗੰਦਗੀ ਜਾਂ ਕੂੜੇ ਦਾ ਢੇਰ ਹੈ ਤਾਂ ਉਸ ਨੂੰ ਅੱਜ ਹੀ ਉੱਥੋਂ ਹਟਾ ਦਿਓ। ਆਪਣੇ ਘਰ ਨੂੰ ਮੱਛਰਾਂ ਤੋਂ ਮੁਕਤ ਬਣਾਉਣ ਲਈ ਆਪਣੇ ਘਰ ਦੇ ਆਲੇ ਦੁਆਲੇ ਜਮ੍ਹਾਂ ਪਾਣੀ ਅਤੇ ਗੰਦਗੀ ਨੂੰ ਦੂਰ ਕਰੋ। ਵਿਗਿਆਨ ਨੇ ਇਹ ਸਾਬਿਤ ਕੀਤਾ ਹੈ ਕਿ ਨਿੰਮ ਮਨੁੱਖ ਲਈ ਬਹੁਤ ਫਾਇਦੇਮੰਦ ਹੈ। ਪੂਰੇ ਸਰੀਰ ਤੇ ਨਿੰਮ ਦਾ ਤੇਲ ਲਗਾਉਣ ਨਾਲ ਮੱਛਰ ਤੁਹਾਡੇ ਆਲੇ ਦੁਆਲੇ ਨਹੀਂ ਆਉਣਗੇ। ਨਾਲ ਹੀ ਨਿੰਮ ਦੇ ਤੇਲ ਅਤੇ ਨਾਰੀਅਲ ਦੇ ਤੇਲ ਦਾ ਮਿਸ਼ਰਣ ਬਣਾ ਕੇ ਆਪਣੇ ਘਰ ਅੰਦਰ ਛਿੜਕਾਅ ਕਰਨ ਨਾਲ ਮੱਛਰ ਤੁਹਾਡੇ ਘਰ ਅੰਦਰ ਨਹੀਂ ਆਉਣਗੇ। ਮਿੱਤਰੋ, ਸਰੀਰਕ ਸਿਹਤ ਦੇ ਨਾਲ ਨਾਲ ਮਾਨਸਿਕ ਸਿਹਤ ਵੀ ਜ਼ਰੂਰੀ ਹੈ। ਮਨ ਦੀ ਖੁਸ਼ੀ ਲਈ ਕਵਿਤਾ ਸੁਣਨ ਨੂੰ ਮਿਲ ਜਾਏ ਤਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਹੋ ਜਾਂਦਾ ਹੈ। ਇਸ ਵਾਸਤੇ ਅੱਜ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਕਵਿਤਾ ਪਾਠ। ਸਾਡੇ ਅੱਜ ਦੇ ਕਵੀ ਨੇ ਡਾਕਟਰ ਵਨੀਤਾ।
1: ਬਾਰਿਸ਼ ਨਾਲ ਸੰਬੰਧਿਤ ਕੁਝ ਕਵਿਤਾਵਾਂ। ਬਾਰਿਸ਼ ਇੱਕ। ਜਦੋਂ ਪਹਿਲਾਂ ਬਾਰਿਸ਼ ਆਉਂਦੀ ਸੀ, ਆਉਂਦੀ ਤਾਂ ਕੀ, ਆਉਣ ਤੋਂ ਪਹਿਲਾਂ ਹੀ ਬੱਦਲ ਵੇਖਦਿਆਂ ਹੀ ਗਾਣਾ ਸ਼ੁਰੂ ਕਰਦੇ। ਰੱਬਾ ਰੱਬਾ ਮੀਂਹ ਵਰਾ ਸਾਡੀ ਕੋਠੀ ਦਾਣੇ ਪਾ, ਰੱਬ ਅੱਗੇ ਹੱਥ ਜੋੜ ਅਰਦਾਸਾਂ ਕਰਦੇ। ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰਾ ਦੇ ਜ਼ੋਰੋ ਜ਼ੋਰ। ਕਿੰਨੇ ਖੁਸ਼ ਹੁੰਦੇ ਸਾਂ, ਕਿੰਨੇ ਖੁਸ਼ ਹੁੰਦੇ ਸਾਂ। ਅੱਜ ਸੜਕਾਂ ਗਲੀਆਂ ਵਿੱਚ ਹੋਵੇਗਾ ਗੋਡੇ ਗੋਡੇ ਪਾਣੀ। ਸਕੂਲੋਂ ਛੁੱਟੀ ਮਾਰਨ ਲਈ ਅੱਗੇ ਪਾਵਾਂਗੇ ਕੋਈ ਕਹਾਣੀ। ਸਕੂਲੋਂ ਛੁੱਟੀ ਮਾਰ ਕੇ ਬਣਾਉਂਦੇ ਸਾਂ ਕਾਪੀਆਂ ਦੇ ਵਰਕਿਆਂ ਦੀਆਂ ਕਾਗਜ਼ਾਂ ਦੀਆਂ ਬੇੜੀਆਂ। ਸਕੂਲੋਂ ਛੁੱਟੀ ਮਾਰ ਕੇ ਬਣਾਉਂਦੇ ਸਾਂ ਕਾਪੀਆਂ ਦੇ ਵਰਕਿਆਂ ਦੀਆਂ ਕਾਗਜ਼ਾਂ ਦੀਆਂ ਬੇੜੀਆਂ। ਤਰਾਉਂਦੇ ਸਾਂ ਗਲੀਆਂ ਦੇ ਗੰਧਲੇ ਪਾਣੀਆਂ ਵਿੱਚ ਬੇੜੀਆਂ। ਛੜੱਪ ਛੜੱਪ ਕਰਦੇ ਖੇਡਦੇ ਪਾਣੀਆਂ ਵਿੱਚ, ਮੌਲਦੇ ਫਿਰਦੇ ਇਹਨਾਂ ਪਾਣੀਆਂ ਨੂੰ ਸਮੁੰਦਰ ਜਾਣ ਕੇ। ਅਸੀਂ ਮੌਲਦੇ ਫਿਰਦੇ ਸਾਂ ਇਹਨਾਂ ਪਾਣੀਆਂ ਨੂੰ ਸਮੁੰਦਰ ਜਾਣ ਕੇ। ਬਾਰਿਸ਼ ਦੋ। ਬਾਰਿਸ਼ ਉਦੋਂ ਵੀ ਇਉਂ ਹੀ ਆਉਂਦੀ, ਅੱਜ ਵੀ ਇਵੇਂ ਹੀ ਆਉਂਦੀ ਹੈ। ਉਦੋਂ ਬਾਰਿਸ਼ ਤੋਂ ਪਹਿਲਾਂ ਅਸਮਾਨ ਸਹਿਣ ਤਾਂ ਕਰਦਾ, ਰਮਜ਼ਾ ਭਰਿਆ ਨਜ਼ਰ ਆਉਂਦਾ। ਬੱਦਲ ਦੂਤ ਲੱਗਦਾ, ਬਿਜਲੀ ਆਪਣੇ ਨ੍ਰਿਤ ਵਿਖਾਉਂਦੀ, ਅਸੀਂ ਭਿੱਜਦੇ ਜਾਣ ਬੁੱਝ ਕੇ। ਅਸੀਂ ਭਿੱਜਦੇ ਜਾਣ ਬੁੱਝ ਕੇ, ਭਿੱਜਦੇ ਫਿਰਦੇ ਕਦੇ ਦਰਖਤਾਂ ਹੇਠ, ਟਾਹਲੀਆਂ ਹੇਠ।

ਹੇਠ ਟੀਨਾ ਹੇਠ ਦਰਖਤਾਂ ਟਾਣੀਆਂ ਟੀਨਾ ਤੋਂ ਟਿੱਪਦੀਆਂ ਬੂੰਦਾਂ ਜਿਸਮ 'ਤੇ ਪੈਂਦੀਆਂ ਬਾਰਿਸ਼ ਸੰਗ ਬੂੰਦਾਂ ਸੰਗ ਮੀਹਾਂ ਸੰਗ ਕਣੀਆਂ ਸੰਗ ਭਿੱਜਦੇ ਚੌਂਦੇ ਨੁੱਚੜਦੇ ਗਲੀਆਂ ਸੜਕਾਂ ਬਾਗ ਸਭ ਗਾਹ ਆਉਂਦੇ ਭਿੱਜਦੇ ਚੌਂਦੇ ਨੁੱਚੜਦੇ ਗਲੀਆਂ ਸੜਕਾਂ ਬਾਗ ਸਭ ਗਾਹ ਆਉਂਦੇ ਬਿਨਾਂ ਕੰਮੋਂ ਵੀ ਕੋਈ ਕੰਮ ਵਿਉਂਤ ਲੈਂਦੇ ਬਿਨਾਂ ਕੰਮੋਂ ਵੀ ਕੋਈ ਕੰਮ ਵਿਉਂਤ ਲੈਂਦੇ ਘਰੋਂ ਨਿਕਲਣ ਦਾ ਬਹਾਨਾ ਢੂੰਡ ਲੈਂਦੇ ਜਿਸਮਾਂ ਦੇ ਭਿੱਜ ਅਭਿੱਜ ਕੰਮ ਅਕੰਮ ਦੀ ਸੁਰਤ ਨਾ ਹੁੰਦੀ ਜਿਸਮਾਂ ਦੇ ਭਿੱਜ ਅਭਿੱਜ ਕੰਮ ਅਕੰਮ ਦੀ ਸੁਰਤ ਨਾ ਹੁੰਦੀ ਕੱਜ ਅਕੱਜ ਦੀ ਫਿਕਰ ਨਾ ਹੁੰਦੀ ਪੰਛੀ ਕਲੋਲ ਕਰਦੇ ਫੁੱਲ ਪੱਤੀਆਂ ਬਾਰਿਸ਼ ਵਿੱਚ ਸੰਵਾਦ ਰਚਾਉਂਦੇ ਪੰਛੀ ਕਲੋਲ ਕਰਦੇ ਫੁੱਲ ਪੱਤੀਆਂ ਬਾਰਿਸ਼ ਵਿੱਚ ਸੰਵਾਦ ਰਚਾਉਂਦੇ ਬਾਰਿਸ਼ ਉਦੋਂ ਵੀ ਆਉਂਦੀ ਸੀ ਬਾਰਿਸ਼ ਤਿੰਨ ਬਾਰਿਸ਼ ਫਿਰ ਵੀ ਆਉਂਦੀ ਰਹੀ ਸਕੂਲ ਜਾਣਾ ਨਹੀਂ ਬਸ ਹੁਣ ਸਕੂਲ ਭੇਜਣਾ ਹੁੰਦਾ ਸੀ ਸਕੂਲ ਜਾਣਾ ਨਹੀਂ ਹੁਣ ਸਕੂਲ ਭੇਜਣਾ ਹੁੰਦਾ ਸੀ ਬੱਚਿਆਂ ਨੂੰ ਸਕੂਲ ਬੱਸ ਸਟੋਪ 'ਤੇ ਛੱਡਦਿਆਂ ਸਿਰ 'ਤੇ ਛੱਤਰੀ ਧਰਦੇ ਆਪਣੇ ਸਿਰਾਂ ਨੂੰ ਜਿਸਮਾਂ ਨੂੰ ਬਚਾਉਂਦੇ ਬਾਰਿਸ਼ ਹੁੰਦਿਆਂ ਵੀ ਬਾਰਿਸ਼ ਤੋਂ ਬਚਦੇ ਬਾਰਿਸ਼ ਹੁੰਦਿਆਂ ਵੀ ਬਾਰਿਸ਼ ਤੋਂ ਬਚਦੇ ਕੇਵਲ ਸਿਮਰਤੀਆਂ 'ਚ ਨਹਾਉਂਦੇ ਕੇਵਲ ਸਿਮਰਤੀਆਂ 'ਚ ਨਹਾਉਂਦੇ ਬੱਦਲ ਦੀ ਗਰਜ ਸੁਣਦੇ ਸਾਰ ਬੱਚਿਆਂ ਅਤੇ ਘਰਦਿਆਂ ਲਈ ਖੀਰ ਪੂੜੇ ਤਲ ਤਲ ਖਵਾਉਂਦੇ ਚਾਹ ਪਿਆਉਂਦੇ ਸਾਵਣ ਭਾਦੋਂ ਦੇ ਗੀਤ ਗਾਉਂਦੇ ਢੋਲੇ ਟੱਪੇ ਮਾਹੀਏ ਗਾਉਂਦੇ ਸਪਨਾ ਨੂੰ ਬਾਰਿਸ਼ ਤੋਂ ਬਚਾਉਂਦੇ ਕਦੇ ਫਿਰਦੇ ਸਾਂ ਬਿਨਾਂ ਛੱਤਰੀਆਂ ਦੇ ਲਟਬੋਰੇ ਹੋਏ ਕਦੇ ਫਿਰਦੇ ਸਾਂ ਬਿਨਾਂ ਛੱਤਰੀਆਂ ਦੇ ਲਟਬੋਰੇ ਹੋਏ ਹੁਣ ਹੱਥ ਸਭਨਾ ਦੇ ਅਸੀਂ ਛੱਤਰੀਆਂ ਫੜਾਉਂਦੇ ਬਾਰਿਸ਼ ਉਦੋਂ ਵੀ ਆਉਂਦੀ ਸੀ ਬਾਰਿਸ਼ ਹੁਣ ਵੀ ਆਉਂਦੀ ਹੈ ਬਾਰਿਸ਼ ਚਾਰ ਬਾਰਿਸ਼ ਫਿਰ ਵੀ ਆਉਂਦੀ ਰਹੀ ਕਦੇ ਦਿੱਲੀ ਕਦੇ ਮੁੰਬਈ ਬਾਰਿਸ਼ ਫਿਰ ਵੀ ਆਉਂਦੀ ਰਹੀ ਬਾਰਿਸ਼ ਦੇ ਹੁੰਦਿਆਂ ਹੁਣ ਦਿਸਦੀ ਟਾਵੀਂ ਟਾਵੀਂ ਛੱਤਰੀ ਵਧੇਰੇ ਸੜਕ 'ਤੇ ਟੀਨ ਛੱਤਰੀਆਂ ਹੀ ਭਿੱਜਦੀਆਂ ਬਾਰਿਸ਼ ਦੇ ਹੁੰਦਿਆਂ ਹੁਣ ਦਿਸਦੀ ਟਾਵੀਂ ਟਾਵੀਂ ਛੱਤਰੀ ਵਧੇਰੇ ਸੜਕ 'ਤੇ ਹੁਣ ਦਿਸਦੀਆਂ ਟੀਨ ਦੀਆਂ ਛੱਤਰੀਆਂ ਪਰ ਬਾਰਿਸ਼ ਫਿਰ ਵੀ ਆਉਂਦੀ ਰਹੀ ਬਾਰਿਸ਼ ਹੁਣ ਵੀ ਆਉਂਦੀ ਹੈ ਹੁਣ ਜਦ ਬਾਰਿਸ਼ ਹੁੰਦੀ ਹੈ ਸਭ ਤੋਂ ਪਹਿਲਾਂ ਰੱਸੀਆਂ ਟੰਗਣਿਆਂ ਤੋਂ ਲਾਉਂਦੇ ਹਾਂ ਕੱਪੜੇ ਸੁੱਕਣੇ ਪਈਆਂ ਵਸਤਾਂ ਹਾਂ ਚੁੱਕਦੇ ਸੜਕਾਂ ਗਲੀਆਂ 'ਚ ਬੇਵਜ੍ਹਾ ਘੁੰਮਣ ਦੀ ਥਾਵੇਂ ਪਰਨਾਲੇ ਦੇ ਡੱਕੇ ਖੋਲਦੇ ਹਾਂ ਕੋਠੇ 'ਤੇ ਚੜ੍ਹ ਕੇ ਤਰਪੈਲਾਂ ਪਾਉਂਦੇ ਜ਼ਰਾ ਕੁ ਛਿੱਟਾ ਪੈਣ 'ਤੇ ਹੀ ਝੱਟ ਕੱਪੜੇ ਬਦਲ ਲੈਂਦੇ ਕਿਤੇ ਨਮੋਨੀਆ ਨਾ ਹੋ ਜਾਵੇ ਇਹ ਸਭ ਕੁਝ ਬਾਰਿਸ਼ ਵਿੱਚ ਕਰਦਿਆਂ ਭਿੱਜਣ ਤੋਂ ਬਚਦਿਆਂ ਯਾਦ ਆਉਂਦੀ ਪਹਿਲੀ ਬਾਰਿਸ਼ ਅਤੇ ਨਾਲ ਹੀ ਕੋਈ ਸਿਆਣੀ ਜਿਹੀ ਆਵਾਜ਼ ਆਉਂਦੀ ਰਹਿਣਾ ਨਹੀਂ ਦੇਸ ਬਿਗਾਨਾ ਹੈ ਇਹ ਸੰਸਾਰ ਕਾਗਜ਼ ਕੀ ਪੁਰੀਆ ਬੂੰਦ ਪਰੇ ਗਲ ਜਾਣਾ ਹੈ ਰਹਿਣਾ ਨਹੀਂ ਦੇਸ ਬਿਗਾਨਾ ਹੈ ਬਾਰਿਸ਼ ਅੱਜ ਵੀ ਆਉਂਦੀ ਹੈ ਬਾਰਿਸ਼ ਉਦੋਂ ਵੀ ਆਉਂਦੀ ਸੀ ਅਗਾਂ ਅਗਾਂ ਬਾਰਿਸ਼ ਹੋਰ ਰੰਗ ਵਟਾਉਂਦੀ ਹੈ ਸ਼ਾਇਰ ਦੇ ਬੋਲ ਚੇਤੇ ਆਉਂਦੇ ਹਨ
मौसम कब मान

ਅਸੀਂ ਸੁਣ ਰਹੇ ਸੀ ਇਹ ਗੀਤ ਦਿਲ ਹੈ ਗੇੜਾ। ਹੁਣ ਪੇਸ਼ ਹੈ ਇਹ ਗੀਤ ਅੱਖਾਂ ਛਮ ਛਮ ਵਸੀਆਂ, ਜਿਸ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਏ ਨਰਿੰਦਰ ਕੌਰ ਨੇ।

ਅਸੀਂ ਸੁਣ ਰਹੇ ਸੀ ਮਾਸਟਰ ਸਲੀਮ ਦੀ ਆਵਾਜ਼ ਵਿੱਚ ਇਹ ਗੀਤ ਸਾਰਾ ਸਾਰਾ ਦਿਨ ਤੇਰੇ ਬਿਨ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਸਮੇਂ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।

ਵਿਆਪਕ ਸਹਿਯੋਗ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹ ਭਾਰਤ ਬਰਤਾਨੀਆ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਸਾਂਝੇ ਵਿਜ਼ਨ 2035 ਨੂੰ ਅੱਗੇ ਵਧਾਉਣ ਲਈ ਬਰਨੈਮ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਨੇ। ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪੀਵੀ ਸਿੰਧੂ ਇਸ ਟੂਰਨਾਮੈਂਟ ਵਿੱਚ ਭਾਰਤ ਦੀ ਅਗਵਾਈ ਕਰਨਗੇ। ਮਹਿਲਾ ਸਿੰਗਲਸ ਦੇ ਪਹਿਲੇ ਗੇੜ ਵਿੱਚ ਸਿੰਧੂ ਦਾ ਮੁਕਾਬਲਾ ਭਾਰਤ ਦੀ ਹੀ ਉਨਤੀ ਹੁੱਡਾ ਨਾਲ ਹੋਏਗਾ। ਦੇਵਿਕਾ ਸਿਹਾਗ ਵੀ ਮਹਿਲਾ ਸਿੰਗਲਜ਼ ਵਿੱਚ ਖੇਡੇਗੀ। ਪੁਰਸ਼ ਸਿੰਗਲਜ਼ ਵਿੱਚ ਲਕਸ਼ੇ ਸੇਨ, ਆਯੂਸ਼ ਸ਼ੈਟੀ ਅਤੇ HS ਪ੍ਰਨੋਏ ਭਾਰਤ ਦੀ ਚੁਣੌਤੀ ਪੇਸ਼ ਕਰਨਗੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਹੋਏ ਨੀਟ ਪ੍ਰੀਖਿਆ ਪੇਪਰ ਲੀਕ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਉਣ ਅਤੇ ਦੇਸ਼ ਦੇ ਨੌਜਵਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਮੁਕਤ ਵਪਾਰ ਸਮਝੌਤੇ ਵਿੱਚ ਭਾਰਤੀ ਕਿਸਾਨਾਂ ਦੇ ਹਿੱਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ। ਨੀਟ ਪੇਪਰ ਲੀਕ ਮਾਮਲੇ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸਿੱਕਮ ਦੇ ਨਾਮਚੀ ਜ਼ਿਲ੍ਹੇ 'ਚ ਨਿਰਮਾਣ ਅਧੀਨ ਸੁਰੰਗ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਬਚਾਅ ਕਾਰਜ ਜਾਰੀ ਨੇ। ਹੁਣ ਤੱਕ 9 ਲਾਸ਼ਾਂ ਕੱਢੀਆਂ ਗਈਆਂ ਨੇ ਅਤੇ PV ਸਿੰਧੂ ਅੱਜ ਤੋਂ ਸ਼ੁਰੂ ਹੋ ਰਹੇ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤ ਦੀ ਅਗਵਾਈ ਕਰਨਗੇ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।